0: ਕੁੜੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿਨ੍ਹਾਂ ਇਹ ਸਪੈਸ਼ਲ ਆਫਰ ਕੱਢੀ ਮਾਰੀ। ਨੱਕਾ ਨਤੀਲਾ ਸਿਰਫ 2 ਪੌਂਡਾਂ ਨਾਲ, ਕੰਨ ਸਲਾਣੇ ਨਾ 1 ਪੌਂਡ, ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ, ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9, ਟੈਲੀਫੋਨ 01274-488-935।
2: Want your business to reach more customers and stay front of mind? Advertising with Sunrise Radio. Connect your brand with a loyal, engaged audience across Yorkshire and our growing DAB network. Radio builds trust, increases awareness, and gives your business repeated exposure throughout the day. And right now, as Sunrise prepares to expand even further, we're offering a limited-time special advertising package. Promote your business today with Sunrise Radio. Call 012-74-735-043.
3: It's a classic hit. Flashback. Flashback. As we go down memory lane. Where were you when you first heard?

0: ਸਾਂਭਿਆ ਇਹ ਰਾਮਗੜ੍ਹ ਦੀਆਂ ਕੁੜੀਆਂ ਕਿਹੜੀ ਚੱਕੀ ਦਾ ਆਟਾ ਖਾਂਦੀਆਂ ਨੇ ਓਏ ਇਹਨਾਂ ਦੇ ਹੱਥ ਪੈਰ ਤਵੇ ਬਹੁਤ ਕਰਾਰੇ ਨੇ ਓਏ ਰਾਜਿਆ
1: ਸੋਹਣੀਆਂ ਸੋਹਣੀ ਲੱਗਦੀ ਤੂੰ ਬੜੀ ਮਨਮੋਹਣੀ ਲੱਗਦੀ ਤੂੰ ਸੋਹਣੀ ਲੱਗਦੀ ਤੂੰ ਬੜੀ ਮਨਮੋਹਣੀ ਲੱਗਦੀ ਤੂੰ
2: ਸੰਤੋ ਬੰਤੋ ਕੁੱਤਿਆਂ ਸਾਹਮਣੇ ਬਿਸ਼ੱਕ ਦੀ ਨੱਚ ਲਿਓ ਪਰ ਸਾਰੇ ਕਦੇ ਸਾਹਮਣੇ ਨੀ ਨੱਚਣਾ

ਸਾਡੇ ਦਿਲ ਵਿੱਚ ਵਸਦਾ ਏ ਉਹ ਦੁਨੀਆ ਸੜਦੀ ਏ ਸਾਡੇ ਦਿਲ ਵਿੱਚ ਵਸਦਾ ਏ ਚੰਨ ਚੜਿਆ ਤੇ ਨਿੱਕੀ ਨਿੱਕੀ ਲੋ ਚੰਨ ਚੜਿਆ ਤੇ ਨਿੱਕੀ ਨਿੱਕੀ ਲੋ ਕੋਈ ਲੈਟਾਂ ਕਾਰ ਦੀਆਂ ਵੇ ਕੋਈ ਲੈਟਾਂ ਕਾਰ ਦੀਆਂ ਕੋਈ ਲੈਟਾਂ ਕਾਰ ਦੀਆਂ ਕੋਈ ਲੈਟਾਂ ਕਾਰ ਦੀਆਂ ਸੋਹਣੀਆਂ ਅੱਖੀਆਂ ਨੇ ਮੇਰੇ ਨਕਸ਼ ਯਾਰ ਦੀਆਂ ਉਹ